ਦੋਸਤੋ ਕਹਿੰਦੇ ਸੰਗੀਤ ਦੀ ਆਪਣੀ ਇੱਕ ਅਲੱਗ ਬੋਲੀ ਅਤੇ ਅਲੱਗ ਭਾਸ਼ਾ ਹੁੰਦੀ ਹੈ ਜਿੱਥੇ ਬੋਲ ਮੁੱਕ ਜਾਂਦੇ ਉੱਥੋਂ ਸੰਗੀਤ ਬੋਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਸੰਗੀਤ ਦੇ ਨਾਲ ਇੱਦਾਂ ਹੀ ਜੁੜੇ ਰਹੋ ਅੱਜ ਦਾ ਕਾਰਜਕ੍ਰਮ ਮਹਿਕ ਪੰਜਾਬ ਦੀ ਇੱਥੇ ਹੀ ਮੁੱਕਦਾ ਹੈ ਅਤੇ ਮੈਨੂੰ ਦਿਓ ਇਜਾਜ਼ਤ ਇਸ ਕਾਰਜਕ੍ਰਮ ਤੋਂ ਫਿਰ ਮਿਲਾਂਗੇ ਨਵੀਂ ਮਹਿਕ ਅਤੇ ਨਵੇਂ ਸੁਰਾਂ ਦੇ ਨਾਲ आकाशवाणी की धर्मशाला केंद्र से अभी आप सुन रहे थे पंजाबी गीतों का कार्यक्रम महक पंजाबी। अब लीजिए सुनिए NCERT द्वारा प्रायोजित कार्यक्रम उमंग की अगली कड़ी।

ਇਹ ਭੀੜ ਜਿਹੜੀ ਸੀ ਲੱਗੀ ਹੋ ਰਹਿੰਦੀ ਹੈ। ਇਸ ਸਮੇਂ ਸੁਹਾਵਣੇ ਮੌਸਮ ਦੇ ਕੰਨੇ ਕੰਨੇ ਕਈ ਪਾਰੰਪਰਿਕ ਮੇਲੇ, ਸੰਸਕ੍ਰਿਤਿਕ ਉਤਸਵ, ਸਾਹਸਿਕ ਗਤੀਵਿਧੀਆਂ ਜਿਵੇਂ ਕਿ ਟ੍ਰੈਕਿੰਗ, ਪੈਰਾਗਲਾਈਡਿੰਗ, ਕੰਨੇ ਰਿਵਰ ਰਾਫਟਿੰਗ ਹੁੰਦੀ ਹੈ। ਤਾਂ ਬਣੋ ਸ਼ਿਮਲੇ ਦਾ ਅੰਤਰਰਾਸ਼ਟਰੀ ਸ਼ਿਮਲਾ ਗ੍ਰੀਸ਼ਮਕਾਲੀ ਮਹੋਤਸਵ, ਜਿਸ ਵਿੱਚ

0: किसान साथियों जिए कि तुसा जानते हैं कि टाले के माध्यम कने असा तुहानू तिकर ढेरों सारी जानकारियां कने भी पहुंचाते हैं, चाहे से जानकारी डॉक्टर दी हुन, विज्ञानिक दी हुन, या फिर असा दे उन्नत किसान भाई दी हुन। ता इसा ही कड़ी विच अज असा जानकारी तुहां कने सांझा करनी है, से है खेत बचाओ अभियान दे बारे च। ए खेत बचाओ अभियान क्या है, ए कजो शुरू कित्या है, इसके बारे च अज असा गलबात करनी है। ता इसके संबंध विच जानकारी देने ताई साडे टाले पर मौजूद हैं डॉक्टर रूपिका शर्मा, बिस्याबाद विशेषज्ञ विकास खंड
1: खेत बचाओ अभियान करके।
0: डॉक्टर रूपिका शर्मा जी, सार दे पहले मेरा प्रश्न थोड़े कने ए कि ए जड़ा खेत बचाओ अभियान क्या है, ए कजो शुरू किया है, कने क्या इसके जड़े उद्देश्य हैं।
1: सब ते पहले तो मैं तुहानू दसना चाहती कि यह आड़ी जो है केंद्र सरकार द्वारा चलाई गई एक जन आंदोलन है।
0: जी जी।
1: ते इस मुख्य भूमिका हांदे जो माननीय प्रधानमंत्री हांदे श्री नरेंद्र मोदी जी दा सोच छुपियो, कने हांदे जो कृषि एवं किसान कल्याण और ग्रामीण विकास मंत्री श्री शिवराज सिंह चौहान जी दा जो एक बड़ा अच्छा सोच है इससे बिहाइंड की जिन्हा ये आंदोलन शुरू कित्या, जिसका नाम है खेत बचाओ अभियान। इसका मुख्य मोटिव जो है उद्देश्य है जो आड़ी कृषि भूमि है उसा जो बचाना है, हाँ, मिट्टी कने जो जल संसाधन है उन्हां दा संरक्षण करना है। ठीक है, खेत बचाओ दा मतलब है कि खेत हां कुती चली नहीं पियो कि हां बचाने।
0: बिल्कुल, बिल्कुल।
1: खेत की जो हां दी मिट्टी है, खेतां दे मतलब जो है मिट्टी आड़ी जो है से हां ग्रीन रेवोल्यूशन आया तो जो पता है हरित क्रांति आई तो उस टाइम हां दे देश की जरूरत थी कि हां अपनी प्रोडक्शन इनक्रीज करनी है, तां अच्छियां वैरायटियां भी आईयां, खाद दा बड़ा उपयोग होने लग गया। पर चलो खाद दी गल आई थी तां खाद था कि जो फसल हां लगा दे उस दे हिसाबे ने जितनी रिक्वायरमेंट है उतनी खाद पानी, चाहे से यूरिया पानी है, चाहे इफको दीजिए 12-32-16 थों जान देन कितनी मात्रा किस फसल दी कितनी मात्रा है, हाँ निर्धारित मात्रा थी हर एक फसल वास्ते तसे पानी है। पर ओया उससे थोड़ा विपरीत कि आहां जी जितु 1 किलो दी जरूरत है, आहां दे थु 10 किलो पा दे, कने जो एक्सेसिव यूज करा दे, आहां जुडिशियस यूज नहीं कीती, आहां एक्सेसिव यूज कीती आहां केमिकल फर्टिलाइजर्स ने, उसने आड़ी जो मिट्टी एक लिविंग एंटिटी है ना, उस च भी जीवाणु हुंदे जो आहां लिविंग ऑर्गेनिज्म बोलदे मिट्टी अंदर जो हुंदे, यहाँ खाद पाई पाई खत्म करी थे, आहां दी मिट्टी जो ऐसे हुन बंजर हुंदी जा दी, कने शुरू च ताड़ी प्रोडक्शन ठीक आई पर हुन आहो पता चला दा कि प्रोडक्शन आस होगी, आहो प्रोडक्शन तां मिल गई पर जो हां रसायनिक खादा यूज करा दे एक्सेसिव, कने केमिकल पेस्टिसाइड्स यूज करा दे, उसने आड़ी मिट्टी भी खराब हो दी, कने आड़ी सेहत भी खराब हो दी।
0: ता
1: जो आड़ी केंद्र सरकार कने जो आड़ी प्रदेश सरकार है उन्हां मिली के एक जो जन आंदोलन शुरू कीता खेत बचाओ अभियान, उसके माध्यम ते आहां गांव गांव च पंचायतां च जा दे, कने आहां टीमां बनाईयां, जो टीम्स आड़ियां बनी है इनसे केवीके दे साइंटिस्ट भी है, आत्मा स्टाफ जो अज यहाँ दा डिपार्टमेंट है उस आत्मा एक अलग प्रोजेक्ट है जो प्राकृतिक खेती दे संबंधित कार्य दिखता, उन्हां दे भी बीटीएम एवीटीएम आहां सोगी जा दे, कने आहां जो कृषि विकास अधिकारी कने खंड लेवल पे जियां मैं विशेषज्ञ कृषि विकास विषयवाद विशेषज्ञ दे रूप पे कांगड़े कार्यरत है, तां सोगी एक टीम हुंदी जियां कृषि विकास अधिकारी हुंदे, कृषि प्रसार अधिकारी हुंदे, से आहां सोगी जा दे केवीके कांगड़ा डॉक्टर संजय डॉक्टर दीप सर हैं, से आहां सोगी जा दे, आहां दी नहीं 2-3 पंचायतां कवर कर पूरे दे आहां दे इस ची नहीं होता, पूरे देश भर च टीमा बनी आ, कने से पंचायत लेवल पर ग्राउंड लेवल पे लोगों जाके जागरूक करा दे कि थुआं जो भी केमिकल यूज करना है थुआं साबे ने बरता कि जो थुआड़ी फसल है उस दे साबे ने थुआं यूज करना है, अगर जरूरत नहीं है तो हां मिट्टी दा सबसे पहले तो मेन मोटिव है कि जो मिट्टी है थुआड़ी उसे जांच करा।
0: बिल्कुल बिल्कुल।
1: मिट्टी दी जांच ते बाद थुआं जो पता लगना कि आहां सिर्फ पा दे 12-32-16 NPK हुंदा जी नाइट्रोजन पोटेशियम फॉस्फोरस है ना, कने आहां पा दे यूरिया नाइट्रोजन, पर आड़ी मिट्टी च कनाड़े पौधे चाहिए कोई 17 तत्व होंगे मिली मिलाई के, है ना, बोरोन भी चाहिए, कैल्शियम भी चाहिए, सल्फर भी चाहिए, कुछ ना कुछ रूप से, है ना, तसे सारे दी चलो टेस्ट रिपोर्ट जी आड़ा ये सॉइल आहां दा हेल्थ कार्ड बनता थी, मिट्टी दी भी चलो सैंपलिंग होंगी टेस्ट होंगे आड़े जिले च, हर जिले च लैबोरेटरी है, जैन जो यूनिवर्सिटी है से भी आहां दे जिले च, अच्छा पालमपुर कृषि विश्वविद्यालय तिथु भी टेस्टिंग होंगी, केवीके भी टेस्टिंग करा दा, कने आड़ा विभाग भी पालमपुर च आड़ी सॉइल टेस्टिंग लैब है तिथु टेस्टिंग होंगी, फ्री ऑफ कॉस्ट सैंपल्स लेंदे, पर तिथु आहां दे माध्यम ते सैंपल कलेक्ट किए जाते, कने से आपू भी पहुंचाई सकते सैंपल, कने जो मिट्टी दी चलो टेस्ट रिपोर्ट होंगी तो उस च पता लगी आंदा कि उस च नाइट्रोजन पोटेशियम फॉस्फोरस कितना कितनी मात्रा च प्रेजेंट है, हम बारे ते पानी दी जरूरत है कि नहीं है जरूरत, कने जितनी जरूरत है उतनी पा, कने कई बार बोरन कैल्शियम या आहां दा जो ऑर्गेनिक कार्बन भी घटी आंदा, आहां गोबर दी खाद नहीं पा दे, रसायनिक ही पा दे, जो हमारा ऑर्गेनिक मैटर है घटा दा डे बाय डे, तां इह भी सलाह दिया दे इन्हां शिविरां दे माध्यम ते कि तुहां चलो खाद पाना धीरे धीरे कम करा कि परसेंट तां तुहां घटा, कने जो ऑर्गेनिक देसी मैल है ਉਸੀਓ ਵੀ ਪਾ ਆਪਣੇ ਮਿੱਟੀ ਚ ਤਾਂ ਕਿ ਮਿੱਟੀ ਦੀ ਥੋੜੀ ਜਿਹੀ ਸਿਹਤ ਜੋ ਹੈ ਸੇ ਠੀਕ ਹੋਣਾ ਲੱਗ ਪਈ ਕਿ ਇੱਕਦਮ ਇੱਕ ਦਿਨ ਚ ਤਾਂ ਸੁਧਾਰ ਹੋਣਾ ਨਹੀਂ ਹੈ ਇਹ ਤੋਂ ਥੋੜਾ ਥੋੜਾ ਟਾਈਮ 2-3 ਸਾਲ ਲੱਗ ਗਏ ਅਗਰ ਥੋੜਾ ਧੀਰੇ ਚੋ ਜਿਤਨੀ ਰਿਕੁਆਇਰਮੈਂਟ ਉਤਨਾ ਕਰਾਂ ਕਿ ਅਗਰ ਤੁਹਾਨੂੰ ਦੇਸੀ ਖਾਦ ਗੋਬਰ ਹੈ ਕਨੇ ਕੱਚਾ ਗੋਬਰ ਨਹੀਂ ਪਾਉਣਾ ਚਾਹੀਦਾ ਦੇਸੀ ਖਾਦ ਵਗੈਰਾ ਪਾ ਉਹਨਾਂ ਚੀਜ਼ਾਂ ਨੇ ਕਿਆ ਹੁੰਦਾ ਕਿ ਮਿੱਟੀ ਦੇ ਜੀਵਾਣੂ ਜੋ ਹੁੰਦੇ ਸੀ ਦੁਬਾਰਾ ਜਾਗਰਿਤ ਹੋ ਜਾਂਦੇ ਕੈਂਚੂਏ ਹੋਏ ਜਾਣੇ ਜੋ ਆੜੇ ਮਿੱਤਰ ਕੀਟ ਜੋ ਸ਼ਿਵਰਾਜ ਚੌਹਾਨ ਜੀ ਦੀ ਤੁਹਾਂ ਅਗਰ ਸੁਣ ਗਏ ਸਪੀਚ ਤਾਂ ਉਹਨਾਂ ਮੇਨ ਮੋਟਿਵ ਵੀ ਇਹ ਦਿੱਤੇ ਕਿ ਜੋ ਆੜੇ ਮਿੱਤਰ ਕੀਟ ਤੋਂ ਪਹਿਲੇ ਸੁਣੇ ਹੋਣੇ ਪਤਾਜੂ ਹੁੰਦੇ ਥੇ ਜਾਂ ਪਾਸ ਫੇਲ ਬੋਲਦੇ ਥੇ ਸਹਿ ਚੀਜ਼ਾਂ ਲੁਪਤ ਹੋਦੀਆਂ ਕਿਉਂਕਿ ਆਹ ਰਸਾਇਣਿਕ ਖਾਦਾਂ ਪਾਈ ਪਾਈ ਕੇ ਸਹਿ ਵੀ ਆਹ ਖਤਮ ਕਰੀਤੇ ਤਾਂ ਸਹਿ ਚੀਜ਼ਾਂ ਤਾਂ ਹੀ ਜਾਗਰਿਤ ਹੋਣੀਆਂ ਦੁਬਾਰਾ ਚੱਲ ਉਹ ਦੇਸੀ ਤਰੀਕਿਆਂ ਦੇ ਸਾਹਮਣੇ ਨੇ ਆਪਣੀ ਖੇਤੀਬਾੜੀ ਕਰਨਾ ਸ਼ੁਰੂ ਕਰ ਗਏ ਦੁਬਾਰਾ
0: ਬਿਲਕੁਲ ਖੇਤ ਬਚਾਓ ਅਭਿਆਨ ਦੀ ਜੀ ਆਹ ਗੱਲਬਾਤ ਕਰਿਆ ਕਰਦੇ ਨੇ
1: ਜੀ
0: ਤੁਹਾਂ ਮਤਲਬ ਲੋਕਾਂ ਦੇ ਖੇਤ ਖਲਾਣਾ ਤੇ ਵੀ ਗਏ ਨੇ
1: ਹਨਾ
0: ਪੰਚਾਇਤ ਸਤਰ ਪਰ ਵੀ ਤੁਸੀਂ ਇਹ ਕੰਮ ਕੀਤਾ ਤਾਂ ਇਸ ਤੇ ਕਿਤਨਾ ਕਰੀ ਤੁਹਾਨੂੰ ਐਸਾ ਲੱਗਿਆ ਕਿ ਲੋਕ ਜਾਗਰੂਕ ਹੋਏ ਵੀ ਹਨ ਤਾਂ ਕਿਤਨਾ ਕਰੀ ਤੁਹਾਨੂੰ ਇਹ ਲੱਗਾ ਕਿ ਕਿਤਨੇ ਕਰੀ ਲੋਕ ਮਤਲਬ ਇਸ ਦੀ ਖੇਤੀ ਦੀ ਤਰਫ ਆ ਕਰਦੇ ਨੇ
1: ਨਹੀਂ ਆਪਕਾ ਕੁਐਸਚਨ ਠੀਕ ਹੈ ਪਰ ਮੈਂ ਤੁਹਾਡੇ ਜੋ ਮੰਚ ਤੁਹਾਨੂੰ ਜੋ ਦਿੱਤੇ ਉਸ ਦੇ ਮਾਧਿਅਮ ਤੇ ਮੈਂ ਆਪਣੇ ਕਿਸਾਨ ਭਾਈ ਬਹਿਨੋਂ ਸੇ ਰਿਕੁਐਸਟ ਕਰਨਾ ਚਾਹੂੰਗੀ ਕਿ ਜੈਸੇ ਹਮ ਇੱਕ ਮੈਸੇਜ ਆਹ ਦਿੰਦੇ ਜੀ ਆੜੇ ਗ੍ਰਾਈਂ ਚ ਪ੍ਰਧਾਨ ਨਾਲ ਚਲੋ ਉਹਨੇ ਨਿਯੁਕਤ ਹੋਣ 15 ਜੂਨ ਸ਼ਪਥ ਹੋਣੀ ਉਹਨਾਂ ਜੋ ਵੀ ਕੰਟੈਕਟ ਕਰਾਂ ਦੇ ਜੋ ਆੜੇ ਆਲਰੇਡੀ ਆਤਮਾ ਦੇ ਥਰੂ ਕਲਸਟਰਸ ਬਣੇ ਹੋ ਉਹਨਾਂ ਦੇ ਗਰੁੱਪਾਂ ਕੰਟੈਕਟ ਕਰਾਂ ਦੇ ਬਟ ਫਿਰ ਵੀ ਹੁੰਦਾ ਕਿ ਹਾਂ 20 ਬੋਲਾਂ ਦੇ ਤਾਂ 10 ਪੁੱਛਦੇ
0: ਬਿਲਕੁਲ
1: ਲੋਕ ਉਹਨਾਂ ਨਹੀਂ ਚਾਹੁੰਦੇ ਸੀ ਪਹਿਲੇ ਸੋਚਦੇ ਕਿ ਮਿਲਣਾ ਕਿਆ ਹੈ ਜੀ ਕੈਂਪ ਤੁਹਾਨੂੰ ਰੱਖੇ ਐਗਰੀਕਲਚਰ ਵਾਲੇ ਤਾਂ ਤੁਹਾਨੂੰ ਦੇਣਾ ਕਿਆ ਹੈ ਮਤਲਬ ਦੇਣਾ ਅਗਰ ਆਹ ਦੇਂਗੇ ਤਾਂ ਚਲੋ ਹਾਂ ਪਨੀਰੀਆਂ ਵੀ ਦਿਆ ਦੇ ਰਿਫਰੈਸ਼ਮੈਂਟ ਕਰਾ ਦੇ ਕੁਥੇ ਬੀ ਵੀ ਦਿੱਤੇ ਹਾਂ ਜੀਆਂ ਜੋ ਹਰ ਪ੍ਰਾਵਧਾਨ ਹੋਣਗੇ ਹੈ ਨਾ ਪਰ ਕਈ ਵਾਰੀ ਹੁੰਦਾ ਕਿ ਹਾਲ ਸਿਰਫ ਜਾਣਕਾਰੀ ਹੈ ਕਿਨੇ ਬੀ ਕਿਨੇ ਪਨੀਰੀਆਂ ਦੇ ਇਲਾਵਾ ਜੋ ਜਾਣਕਾਰੀ ਹੈ ਜੋ ਹਾਂ ਜਾਣਕਾਰੀ ਸ਼ੇਅਰ ਕਰਾਂ ਤੇ ਸਹਿ ਜ਼ਿਆਦਾ ਇੰਪੋਰਟੈਂਟ ਹੈ ਤਾਂ ਕੱਲ ਪਰਸੋਂ ਵੀ ਜੀਆਂ 2-3 ਦਿਨ ਤੇ ਕੀਤੇ ਲੋਕ ਤੁਹਾਨੂੰ ਜਾਣਕਾਰੀ ਇਹ ਦੇਣਾ ਚਾਹੁੰਦੇ ਕਿ ਸਰਕਾਰ ਨੇ ਇੱਕ ਹੋਰ ਯੋਜਨਾ ਚਲਾਈ ਹੋ ਜਿਸ 'ਚ ਫਾਰਮਰ ਰਜਿਸਟਰੀ ਜੋ ਹੈ ਉਹ ਕੰਪਲਸਰੀ ਕਰੀ ਤੀ ਜੀਆਂ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਜੋ ਹੈ ਤਾਂ ਉਸ 'ਚ ਇੱਕ 2,000 ਰੁਪਏ ਦੀ ਜੋ ਇੰਸਟਾਲਮੈਂਟ ਹੁੰਦੀ ਸੀ ਉਹਨਾਂ ਕਿਸਾਨਾਂ ਜੋ ਹੀ ਮਿਲਣੀ ਹੈ ਜਿਨ੍ਹਾਂ ਐਗਰੀ ਸਟੈਕ ਪੋਰਟਲ 'ਚ ਆਪਣੀ ਫਾਰਮਰ ਰਜਿਸਟਰੇਸ਼ਨ ਕਰਾਈ ਹੋਊਗੀ ਉਸ ਦੇ ਤਹਿਤ ਕੀ ਹੁੰਦਾ ਫਾਰਮਰ ਆਈਡੀ ਜਨਰੇਟ ਹੋਆ ਦੀ ਤਾਂ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਦੀ ਫਾਰਮਰ ਰਜਿਸਟਰੀ ਹੋਈ ਹੋਊਗੀ ਕਹਿੰਦੇ ਫਾਰਮਰ ਆਈਡੀ ਜਨਰੇਟ ਹੋਈ ਹੋਊਗੀ ਉਹਨਾਂ ਜੋ ਹੀ 2,000 ਰੁਪਿਆ ਕ੍ਰੈਡਿਟ ਹੋਣਾ ਇਹ ਜਾਣਕਾਰੀ ਹਾਂ ਜਨ ਜਨ ਤੱਕ ਪਹੁੰਚਾਈ ਦਸੰਬਰ ਮਹੀਨੇ ਤੇ ਹਾਂ ਲੱਗੀ ਹੋ ਇਸ ਅੰਦੋਲਨ 'ਚ ਜੀਆਂ ਐਗਰੀ ਸਟੈਕ ਵਾਲੇ ਰਜਿਸਟਰੇਸ਼ਨ ਨੇ ਤਾਂ ਇਸ ਨੇ ਹੀ ਲੋਕਾਂ ਜਾਣਕਾਰੀ ਮਿਲੀ ਚੁੱਕੀ ਹੈ ਕਿ ਲੋਕ ਆਹ ਕਾਪੀਆਂ ਲੈ ਕੇ ਆਏ ਹਾਂ ਹਲਕੀ ਹਾਂ ਜੁਨੀ ਪੋਹ ਦੀ ਤਾਂ ਉਹਨਾਂ ਸਮਝਾਇਆ ਕਿ ਤੁਹਾਨੂੰ ਪੈਸੇ ਤਾਂ ਨਹੀਂ ਪੋਹ ਦੇ ਕਿ ਤੁਹਾਨੂੰ ਆਪਣਾ ਆਨਲਾਈਨ ਨਹੀਂ ਕਰਾਇਆ ਉਹ ਲੋਕਾਂ ਕੋ ਫਾਇਦਾ ਤੋ ਹੋ ਰਿਹਾ ਜਬ ਹਮ ਘਰ ਘਰ ਤੱਕ ਉਹਨੂੰ ਅਪਰੋਚ ਕਰ ਰਹੇ ਹੈ ਜੋ ਹਮਾਰੇ ਕਲਸਟਰਸ ਬਣੇ ਗਰੁੱਪਸ ਬਣੇ ਜੋ ਉਹਨਾਂ ਦੇ CRP ਹੁੰਦੇ ਆ ਗਰੁੱਪ ਲੀਡਰ ਹੁੰਦੇ ਉਹਨਾਂ ਚੋਂ ਹਾਂ ਟਾਰਗੇਟ ਦਿਆ ਦੇ ਕਿ ਤੁਹਾਡੇ ਗਰੁੱਪ ਦੇ 20 ਮੈਂਬਰ ਹਨ ਤੇ ਜਿਨ੍ਹਾਂ ਦੇ ਪੀਐਮ ਕਿਸਾਨ ਸਨਮਾਨ ਨਿਧੀ ਦੇ ਅੰਡਰ ਕੋਈ ਵੀ ਤੁਹਾਡੀ ਇੰਸਟਾਲਮੈਂਟ ਹੋਦੀ ਤਾਂ ਉਹਨਾਂ ਚੋਂ ਤੁਹਾਂ ਲੋਕ ਮਿੱਤਰ ਕੇਂਦਰ ਵਾਲੇ ਫ੍ਰੀ ਕਰਾ ਦੇ ਸਰਕਾਰ ਉਹਨਾਂ ਪ੍ਰਤੀ ਰਜਿਸਟ੍ਰੇਸ਼ਨ 12 ਰੁਪਏ ਦਿਆ ਦੀ ਹੈ ਤਾਂ ਸਹਿ ਫਾਰਮਰ ਜੋ ਕੋਈ ਪੈਸਾ ਨਹੀਂ ਖਰਚਣਾ ਹੈ ਸਿਰਫ ਉਹਨਾਂ ਆਪਣਾ ਆਧਾਰ ਕਾਰਡ ਨੰਬਰ ਪਤਾ ਹੋਣਾ ਚਾਹੀਦਾ ਫੋਨ ਜੋ ਤੁਹਾਡਾ ਆਧਾਰ ਕਾਰਡ ਨੇ ਲਿੰਕਡ ਹੈ ਸਹਿ ਲੈ ਕੇ ਜਾਣਾ ਕਿਉਂਕਿ OTP ਹੋਣਾ ਕਹਿੰਦੇ ਆਪਣਾ ਖਸਰਾ ਨੰਬਰ ਪਤਾ ਹੋਣਾ ਚਾਹੀਦਾ ਕਹਿੰਦੇ ਰਾਸ਼ਨ ਕਾਰਡ ਨੰਬਰ ਪਤਾ ਹੋਣਾ ਚਾਹੀਦਾ ਫਿਰ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਣੀ ਕਹਿੰਦੇ ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹੁੰਦੀ ਹਾਂ ਸ਼ਿਵਰਾਂ 'ਚ ਜਾ ਕੇ ਦੱਸਾਂ ਦੇ ਕਿ ਆਹ ਦੀਆਂ ਜੋ ਵੀ ਕੇਂਦਰ ਕਹਿੰਦੇ ਸਰਕਾਰ ਦੀਆਂ ਪ੍ਰਦੇਸ਼ ਸਰਕਾਰ ਦੀਆਂ ਸਕੀਮਾਂ ਚਾਹੇ ਆੜੀਆਂ ਐਗਰੀ ਮਸ਼ੀਨਰੀ ਹੈ ਜਿਸ 'ਚ ਪਾਵਰ ਵੀਡਰ ਟਰੈਕਟਰ ਮਿਲਦੇ ਜਾਂ ਆੜੇ ਸੋਇਲ ਕੰਜ਼ਰਵੇਸ਼ਨ ਦੇ ਕੰਮ ਹੈ ਸਹਿ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਉਹਨਾਂ 'ਚੋਂ ਹੀ ਕਿਸਾਨਾਂ 'ਚੋਂ ਫਾਇਦਾ ਦੇਣਾ ਹੈ ਜਿਨ੍ਹਾਂ ਐਗਰੀ ਸਟੈਕ ਪੋਰਟਲ 'ਚ ਫਾਰਮਰ ਰਜਿਸਟ੍ਰੇਸ਼ਨ ਕਰਾਈ ਹੋਊਗੀ ਕਹਿੰਦੇ ਆਪਣਾ ਫਾਰਮਰ ਇਨਰੋਲਮੈਂਟ ਨੰਬਰ ID ਸੇ ਜਨਰੇਟ ਕਰਾਈ ਹੋਊਗੀ ਹੁਣ ਕੋਈ ਵੀ ਹਾਂ ਫਾਰਮ ਲੈਣਾ ਹੋ ਸਕਦਾ ਆਉਣ ਵਾਲੇ ਟਾਈਮ 'ਚ ਹਾਂ ਜੀ ਬੀਜ ਡਿਪਾਰਟਮੈਂਟ ਸਬਸਿਡੀ 'ਤੇ ਕੋਈ ਵੀ ਇਨਪੁੱਟ ਦਿਆ ਦਾ ਤਾਂ ਸਹਿ ਜਿਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋਇਆ ਹੋਊਗਾ ਉਹਨਾਂ 'ਚੋਂ ਇਸੇ ਫਾਇਦਾ ਮਿਲਣਾ ਹੈ ਤਾਂ ਇੱਕ ਰਿਕੁਐਸਟ ਰਹੇਗੀ ਕਿ ਜਿਨ੍ਹਾਂ ਕਰਾਈ ਲਿਆ ਸੀ ਤਾਂ ਬੜਾ ਹੀ ਅੱਛੀ ਗੱਲ ਹੈ ਕਹਿੰਦੇ ਜਿਨ੍ਹਾਂ ਦਾ ਹਾਲੀ ਨਹੀਂ ਕਰਾਇਆ ਸਹਿ ਮੇਰੀ ਹੱਥ ਜੋੜ ਕੇ ਤੁਹਾਡੇ ਨੇ ਵਿਨਮਰ ਪ੍ਰਾਰਥਨਾ ਹੈ ਕਿ ਤੁਹਾਂ ਇਸ ਜੋ ਸਰਕਾਰਾਂ ਜੋ ਫਾਇਦੇ ਦਿਆ ਦੀ ਹੈ ਉਸਦਾ ਫਾਇਦਾ ਉਠਾਉਣ ਤੁਹਾਂ

0: ਬਾਕੜੀਆਂ ਪਾਉਂਦੇ ਕਹਿੰਦੇ ਮੈਂ ਤਾਂ ਦੇਖਾ ਆਮ ਪਾਪੜ ਹੀ ਮਤਾ ਵਾਰੀ ਪਾਉਂਦੀ ਦੇਖਾ ਜਾਲੂ ਮੈਂ ਛੋਟੀ ਸੀ ਨਾ ਤਾਂ ਤਾਲੀ ਸਾ ਜਿਹੜਾ ਨਾ ਆਮ ਪਾਪੜ ਪਾਉਂਦਾ ਹਾਂ ਘਰੇ 'ਚ ਨਾ ਕਹਿੰਦੇ ਸਰ ਬੜਾ ਛੈਣ ਲੱਗਦਾ ਮੈਂ ਤਾਲੂ ਸੋਚਦੀ ਸੀ ਭਾਈ ਪਾਉਂਦੇ ਕੀ ਹੋਊਗੇ ਫਿਰ ਮੈਂ ਤਾਲੀ 'ਤੇ ਸਿੱਖਿਆ ਕਹਿੰਦੇ ਮੈਂ ਮਤਾ ਵਾਰੀ ਆਮ ਪਾਪੜ ਪਾਉਂਦੀ ਕਹਿੰਦੇ ਦੇਖਾ ਤੁਹਾਨੂੰ ਤਾਂ ਮੈਂ ਦੇਈਂਦੀ ਇਆਂ ਹਾਂ ਵੇਚਦੇ ਵੀ ਹਨ
1: ਹਾਂ ਬਿਲਕੁਲ ਮੈਂ ਦੇਖਾ ਤੁਹਾਂ ਦੇ ਘਰ ਹੈ ਮੈਂ ਜਲੂ ਬਰਸਾਤੀ ਜਲੂ ਗਾਂ ਹੁਣ ਅੰਬ ਪੱਕਣੇ ਹਨ ਨਾ ਤਾਂ ਮੈਂ ਦੇਖਿਆ ਕਿ ਤੁਹਾਂ ਪੂਰੇ ਬਰਾਂਡਿਆਂ ਪਰ ਜਿਹੜੇ ਸਾ ਇਆਂ ਬਿਲਕੁਲ ਅੰਬ ਰੱਖੇ ਹੁੰਦੇ ਜਿਹਾਂ ਅੱਜ ਕੌਣ ਆਉਂਦੇ ਨੇ ਬੀਣੀ ਕੇ ਫਿਰ ਥੋੜ੍ਹੇ ਪੁਰਾਣੇ ਹੋਈਏ ਜਾਂ ਥੋੜ੍ਹੇ ਗਲੇ ਹੋਈਏ ਜਿਹਨਾਂ 'ਚ ਰਸ ਬੜਾ ਨਿਕਲਦਾ ਕਹਿੰਦਾ ਮੈਂ ਦੇਖਿਆ ਕਿ ਮਸ਼ਟੈਣੀ ਜਿਹੜੀ ਹੈ ਨਾ ਉਖਲੀਏ ਵਿੱਚ ਅੰਬਾਂ ਦਾ ਜਿਹੜਾ ਰਸ ਨਿਕਾਲਣੇ ਪੂਰਾ ਦਿਨ ਲੱਗ ਜਾਣਾ ਇੱਕ ਵਾਰੀ ਰਸ ਪਾਉਣਾ ਦੋ ਵਾਰੀ ਪਾਉਣਾ ਕਹਿੰਦੇ ਇੱਕ ਵਾਰੀ ਤਾਂ ਮੈਂ ਤੁਹਾਡੇ ਗੋਹਰੇ 'ਚ ਲੰਘਿਆ ਨਾ ਤਾਂ ਮੈਂ ਸੋਚਿਆ ਮਸ਼ਟੈਣੀ ਹੱਕ ਪਾਉਂਦਾ ਤਾਂ ਹੱਕ ਕੇ ਪਾਣੀ ਤੁਹਾਂ ਤਾਂ ਨਿੱਕਿਆਣੇ ਦੜਾਏ ਬੁਰੇ ਹਾਲੇ ਬੋਲਿਆ ਵਰਖਾ ਆਈ ਗਈ ਸਲੇਟਾਂ ਚੁੱਕਾ ਹੈ ਨਾ ਬੋਲਿਆ ਸਮੋਸੇ ਸਾਰੇ ਖਰਾਬ ਹੋਈ ਗਏ
0: ਇਹੀ ਹੁੰਦਾ ਨਾ ਦੇਖਾ ਨਾ ਹੁਣ ਸੈ ਮਿਹਨਤ ਹੁੰਦੀ ਪਈ ਸੈ ਤਾਲੂ ਨੇ ਹਾਂ ਸੰਭਾਲ ਗਏ ਤਾਂ ਚੀਜ਼ ਤਾਂ ਦੇਖਾ ਮੰਨਾ ਹਾਂ ਘਰੇ ਕੱਪੜੇ ਧੋਤੇ ਹੋ ਕਹਿੰਦੇ ਹਾਂ ਤਿੰਨੋ ਇਹ ਵਰਖਾ 'ਚ ਛੜੀਂਗੇ ਤਾਂ ਤਿੰਨਾਂ ਕੱਪੜਿਆਂ ਦਾ ਕੀ ਬਣਨਾ ਤਾਂ ਤਿੰਨੇ ਹਾੜੀ ਜਿਹੜੇ ਸੈ ਦੇਦੀਆਂ ਚੀਜ਼ਾਂ ਹੁੰਦੀਆਂ ਚਾਹੇ ਹਾਂ ਬੜੀਆਂ ਪਾਈਆਂ ਧੁੱਪਿਆ ਕਹਿੰਦੇ ਦੇਖਾ ਇਹੀ ਹੈ ਬੜੀ ਅਦਮੀਨਾ ਨਾ ਫਿਰ ਜਾਣ ਨੂੰ ਜੇ ਬਰਸਾਤੀ ਉਤਰੀ ਪਾਉਣੀ ਹੈ ਨਾ ਫਿਰ ਤਾਂ ਕੋਈ ਕੰਮ ਨਹੀਂ ਹੁੰਦਾ ਜੇ ਕੁਛ ਕਰ ਗਏ ਵੀ ਤਾਂ ਸੈ ਵੀ ਖਰਾਬ ਹੋਈ ਚੱਲਦਾ
1: ਹਾਂ ਦੇਖਾ ਧੁੱਪਾਂ ਦੇ ਟਾਈਮ ਹੁੰਦੇ ਨਾ ਇਹ ਕਹਿੰਦਾ ਕਈ ਵਾਰੀ ਜਿਹੀਆਂ ਦਿਨਾਂ ਨਿੰਦਰ ਵੀ ਪਈ ਜਾਂਦੀ ਹੈ ਨਾ ਤੇ ਕਈ ਵਾਰੀ ਦੇਖਾ ਅੱਜ ਕੱਲ੍ਹ ਜਿਵੇਂ ਡੰਗਰੇ ਖੁੱਲੇ ਛੱਡੇ ਹੁੰਦੇ ਤਾਂ ਸਹਿ ਵੀ ਖਾਈ ਜਾਂਦੇ ਆਈ ਕੇ
0: ਬਿਲਕੁਲ ਬਿਲਕੁਲ
1: ਬੜਾ ਭਰੀ ਜਿਹੜਾ ਸਹਿ ਇੱਕ ਇਹ ਲੱਗਦਾ ਰਹੋ ਕਿ ਹਾਂ ਕਦਿਹਾੜੀ ਦੇ ਲੱਗੀ ਹੈ ਕਹਿੰਦਾ ਸਹਿ ਮਿੰਟਾਂ ਵਿੱਚ ਆਏ ਕਹਿੰਦਾ ਪੂਰਾ ਜਿਹੜਾ ਸਹਿ ਕੰਮ ਖਰਾਬ
0: ਕਰੀਏ ਹਾੜੀ ਦੇਖਾ ਡੰਗਰੇ ਤਾਂ ਫਿਰ ਜ਼ਮੀਨਾਂ 'ਤੇ ਹੋਣਗੇ ਇੱਕ ਸਹਿ ਤਿੰਨੋਂ ਤਿੰਨ ਛਾਲਾਂ ਮਾਰੀ ਕੇ ਬਾਂਦਰ ਆਈ ਜਾਂਦੇ ਹੈ ਤਾਂ ਹੋਰ ਵੀ ਸਿਆਪੇ ਵਾਲਾ ਕੰਮ ਹੈ ਸਦ ਕੁੱਥੀ 'ਤੇ ਵੀ ਆਈ ਕੇ ਪ੍ਰਗਟ ਹੋਈ ਜਾਂਦੇ ਕਹਿੰਦੇ ਜਿਹੜੀ ਚੀਜ਼ ਪਈ ਹੋਏ ਨਾ ਬਸ ਤਿੰਨਾ ਹੈ ਜਦੋਂ ਤੱਕ ਤੀਦੀ ਸਫਾਈ ਨਹੀਂ ਨਾ ਕਰ ਲੈ ਖਾਣਾ ਤਿੰਨਾ ਭੋਜਨੀ ਨਾ ਹੋਏ ਤਿੰਨਾ ਉਹ ਖਿਲਾਰਨੇ 'ਚ ਹੀ ਮਜ਼ਾ ਆਉਂਦਾ ਤਾਂ ਸਹਿ ਜਿਹੜਾ ਹੈ ਤਿਸ ਚੀਜ਼ਾਂ ਜੋ ਛੱਡਦੇ ਨਹੀਂ ਤਾਂ ਦੇਖਾ ਸਾਂਝੋ ਜਿਹੜੀ ਹੈ ਸਹਿ ਜਲੂ ਹਾਂ ਮਿਹਨਤ ਕਰਦੇ ਨਾ ਤਾਂ ਤਿਹਦਾ ਫਾਇਦਾ ਨਾ ਮਿਲੇ ਤਾਂ ਸਹਿ ਵੀ ਬੜੇ ਦੁੱਖੇ ਦੀ ਗੱਲ ਹੁੰਦੀ ਤਾਂ ਹਾਂਜੋ ਜਲੂ ਵੀ ਹਾਂ ਕੋਈ ਕੰਮ ਕਰਨਾ ਮਿਹਨਤ ਤਾਂ ਕਰਨੀ ਕਰਨੀ ਹੈ ਪਰ ਚੌਂਬਖਿਆ ਅੱਖੀ ਜਿਹੜੀਆਂ ਨਾ ਖੁੱਲੀਆਂ ਰੱਖੀ ਕੇ ਕੰਮ ਕਰਨਾ
1: ਬਿਲਕੁਲ ਹਾਂਜੀ ਕਾਰਿਕ੍ਰਮ ਮੈਂ ਮੌਜਾਂ ਕਰਾਈਦੀਆਂ ਨੇ
0: ਬਿਲਕੁਲ
1: ਗ੍ਰਾਂਈ ਵਿੱਚ ਤਾਂ ਦੇਖਾ ਮਸ਼ਟੈਣੀ ਜੀ ਕੋਈ ਨਾ ਕੋਈ ਰੌਣਕਾਂ ਮੌਜਾਂ ਜਿਹੜੀਆਂ ਸਹਿ ਲੱਗੀ ਰਹਿੰਦੀਆਂ ਨੇ ਕਹਿੰਦਾ ਦੇਖਾ ਸਾਰੇ ਹੀ ਮਿਲੀ ਜੁਲੀ ਕੇ ਗ੍ਰਾਂਈ ਵਿੱਚ ਆਪਣਾ ਕੰਮ ਕਮਾਉਂਦੇ ਹਨ ਇੱਕ ਹੀ ਤੂੰ ਵੀ ਹੱਕਾਂ ਪਾ ਕਰਦੇ ਸੰਝਾ ਜੇ ਇਸ ਵੇਲੇ ਕਿ ਉਹਨੇ ਭੈਣ ਜੀ ਤੁਹਾਂ ਬਾਲ ਉਹਨੇ ਬੜੇ ਦਿਨ ਹੋਏ ਆਏ ਹੈ ਨਾ
0: ਬਿਲਕੁਲ
1: ਕਈ ਬੋਲਦੇ ਦਿਨੇ ਤਾਂ ਸਮਝ ਨਹੀਂ ਲੱਗਾ ਕਰਦਾ ਕਿ ਸੰਝਾ ਹੋਊਗੇ ਚਲੋ ਹਾਂ ਕੁਛ ਕੀ ਕਰ ਜਾਂਦੇ ਆਂਦਾ ਹਾਂ ਬਾਲ ਜਿਹਾਂ ਕੋਈ ਸਬਜ਼ੀ ਲੱਗੀ ਹੋਵੇ ਕਰਿਆ ਕੋਈ ਦੁੱਧ ਦਹੀਂ ਆ ਚੱਲ ਸਹੀ ਲਈਏ ਨਾ ਇਹ ਗ੍ਰਾਂਈ ਵਿੱਚ ਜਿਹੜਾ ਸਾ ਇੱਕ ਹੀ ਦੂਏ ਜਿਹੀਆਂ ਵੰਡਣੇ ਦਾ ਬਣਾਉਣੇ ਦਾ ਜਿਹੜਾ ਸਾ ਕੰਮ ਬੜਾ ਜਿਹੜਾ ਸਾ ਰਹਿੰਦਾ ਆ ਕਹਿੰਦੇ ਇੱਕ ਆਪਸੀ ਭਾਈਚਾਰਾ ਪੂਰੇ ਗ੍ਰਾਂਈ ਵਿੱਚ ਜਿਹੜਾ ਸਾ ਬਣਿਆ ਰਹਿੰਦਾ ਨਾ ਤਾਂ ਦੇਖਾ ਗੱਲਾਂ ਬਾਤਾਂ ਤਾਂ ਹਾਂ ਵੱਲ ਹੋਰ ਵੀ ਮਤੀ ਸਾਰੀਆਂ ਲੇਕਿਨ ਹਾਂ ਜਿਹੜਾ ਸਾ ਮਨੋਰੰਜਨ ਵੀ ਜਿਹੜਾ ਸਾ ਸੋਗੀ ਸੋਗੀ ਜਿਹੜਾ ਸਾ ਕਰਨਾ ਹੈ ਕਹਿੰਦਾ ਆਪਣੇ ਕਿਸਾਨ ਸਾਥੀਏ ਜਿਹੜਾ ਸਾ ਹਾਂ ਟਿਆਲੇ ਦੇ ਮਾਧਿਅਮ 'ਤੇ ਜਿਹੜਾ ਸਾ ਵਾਰ ਵਾਰ ਇਹ ਜਿਹੜਾ ਸਾ ਸੁਨੇਹਾ ਦਿੰਦੇ ਹਨ ਕਿ ਆਪਣੀ ਖੇਤੀਬਾੜੀ ਦੇ ਵਿੱਚ ਜਿਹੜਾ ਸਾ ਤੁਹਾਂ ਵਿਗਿਆਨਿਕ ਤਕਨੀਕਾਂ 'ਚ ਜਿਹੜਾ ਸਾ ਜ਼ਰੂਰ ਅਪਣਾਉਣ ਹੈ
0: ਬਿਲਕੁਲ ਜੀ ਬਿਲਕੁਲ ਦੇਖਾ ਜਾਲੂ ਸਾਡੇ ਦੇਸ਼ ਨੇ ਇੰਨੀ ਤਰੱਕੀ ਕਰ ਲਈ ਹੋ ਸਾਡੇ ਸ਼ਹਿਰਾਂ ਇੰਨੀ ਤਰੱਕੀ ਕਰ ਲਈ ਹੋ ਤਾਂ ਗ੍ਰਾਂ 'ਚ ਵੀ ਜਿਹੜੀ ਸਾ ਤਰੱਕੀ ਜ਼ਰੂਰੀ ਹੈ ਕਹਿੰਦੇ ਸਰ ਤਰੱਕੀ ਕਿਵੇਂ ਹੋਣੀ ਹੈ ਕਿ ਅਗਰ ਹਾਂ ਵਿਗਿਆਨਿਕ ਤਰੀਕਾਂ 'ਚੋਂ ਅਪਣਾਂਗੇ ਦੇਖਾ ਨਾ ਹੁਣ ਪਹਿਲੇ ਦਾ ਜਾਲੂ ਜ਼ਮਾਨਾ ਥਾ ਨਾ ਕਿਸਾਨ ਮਿੱਤਰ ਜੀ ਤਾਂ ਤਾਲੂ ਕਿਆ ਹੁੰਦਾ ਹਾਂ ਕਿ ਸਲੇਟਾਂ ਪਰ ਲਿਖਦੇ ਇਹ ਯਾਦ ਹੈ ਤਾਂ ਜਾਲੂ ਸਲੇਟਾਂ ਪਰ ਲਿਖਦੇ ਹੁਣ ਕੌਣ ਲਿਖਾ ਦਾ
1: ਸਰ ਸਲੇਟੀਆਂ ਕਹਿੰਦੇ ਇਸ ਤੋਂ ਬਾਅਦ ਫਿਰ ਸਰ ਫਟੀਆਂ ਹੁੰਦੀਆਂ ਹੀ ਬਿਲਕੁਲ
0: ਜੀ ਬਿਲਕੁਲ
1: ਗਾਚਣੀਆਂ ਨੇ
0: ਗਾਚਣੀਆਂ ਨੇ ਸਰ ਫਟੀਆਂ ਜਿਹੜੀਆਂ ਨੇ ਸਰ ਪਹਿਲੇ ਧੋਣੀਆਂ ਜਿਹੜਾ ਪਿਛਲਾ ਲਿਖਿਆ ਹੁੰਦਾ ਫਿਰ ਸਰ ਗਾਚਣੀ ਲਗਾਉਣੀ ਫਿਰ
1: ਪੈਨਸਲ ਕੁਤੋਂ ਨਹੀਂ ਹੈ ਬਿਲਕੁਲ ਸੈੱਲ ਤੋੜਨੇ ਲਾਟੂ ਨਿਕਲਦਾ ਹੈ
0: ਬਿਲਕੁਲ ਜੀ ਬਿਲਕੁਲ ਦੇਖਾ ਅੱਜ ਕੱਲ੍ਹ ਦੇ ਬੱਚਿਆਂ ਕਿਆ ਪਤਾ ਕਿ ਕਿਆ ਮਿਹਨਤਾਂ ਕਿਤੇ ਹੀ ਕਹਿੰਦੇ ਤਕਨੀਕ ਕੁੱਥੋਂ ਤੇ ਕੁੱਥੋਂ ਤੱਕ
1: ਦੇਖਾ ਵੀ ਆਹ ਜੀ ਲੋਕ ਗੀਤ ਦਾ ਜ਼ਿਕਰ ਕੀਤਾ ਹੈ ਨਾ ਤਾਂ ਕਿਸਾਨ ਸਾਥੀ ਲੋਕ ਗੀਤ ਇਹਨੇ ਹਲ ਪਵੇ ਹੀ ਹੋਣੇ ਕਹਿੰਦੇ ਗੱਪਾਂ ਹਾੜੀਆਂ ਮੁੱਕਾਂ ਹੀ ਨੇ ਨਾ ਸੁਣਦੇ ਨੇ ਕੁਛ ਇੱਕ ਸੁਨੇਹ ਕਹਿੰਦੇ ਫਿਰ ਇੱਕ ਲੋਕ ਗੀਤ
0: ਜੀ
2: This June, make every drive feel smoother and every journey special. Presenting the Bold Baleno, the perfect combination of style, technology and safety. Equipped with features like 360-degree camera, heads-up display and safety through 6 airbags. The Baleno can now be yours at an EMI starting at just ₹3,999 per month. Also, get amazing benefits up to ₹50,000. Valid till 30th June.
3: Hurry, offers till stocks last. Visit your nearest Nexa showroom. TNC apply.
4: Nexa.
5: धोबी की धोबन बहुत खूबसूरत थी। धोबी ने धोबन से कहा कि वो घाट पर पानी लाने न जाए, क्योंकि वहां पर राजा शिकार खेलने के लिए आया हुआ था।